ਕਰਾਂਦਾ ਤੇਰਾ ਲਾਲ ਨੀ ਆਹੋ ਆਹੋ ਕਰ ਭੰਗੜਾ ਤੂੰ ਮੁੰਡਿਆਂ ਦੇ ਨਾਲ ਨੀ ਆਹੋ ਆਹੋ ਮੈਂ ਯਾਰ ਤੇ ਹੋ ਗਈ ਫਿਦਾ ਕੀ ਗੁੜ ਨਾਲੋਂ ਇਸ਼ਕ ਮਿਠਾ ਮੈਂ ਛਮ ਛਮ ਨੱਚਦੀ ਫਿਰਾਂ ਮੈਂ ਭੰਗੜਾ ਕਰਦੀ